0: Golden Voice.
1: ਗਾਣੇ ਐਥਮ ਓਵਰਆਲ ਹੁੰਦਾ, ਪਿਚਿੰਗ ਹੁੰਦਾ ਜੀ. ਇੱਕ ਤਾਂ ਨਾ ਟੈਂਪੋ ਗਣ ਪੁੱਡਕ ਉਦਾਣੇ ਯਮ ਕਰਨ ਉਹਦਾ ਟੈਂਪੋ ਕੂਡ ਕਲੀਮ ਪਟਾਂਗਣ ਵਗੇ ਤੀਰਣ ਇੱਕ ਗਣ ਪੁੱਡਕ ਸਲਕਿਲ ਮਤ.